0: disputed figures as established historical facts. Satluj is a film blocked by the censor board and taken off the OTT has become the biggest political flashpoint in Punjab. The movie is based on the life of human rights activist Jasmant Singh Khalra and covers the turbulent period of terrorism and extrajudicial killings in the state.
1: ਮੈਂ ਕੌਣ ਹੁੰਦਾ
2: ਤੁਹਾਨੂੰ ਲੱਗ
1: ਇਹ ਕਹਿਣ ਵਾਲਾ ਵੀ ਫਿਲਮ ਦਿਖਾਈ ਜਾਣੀ ਚਾਹੀਦੀ ਹੈ ਨਹੀਂ ਜੇ ਉਹ ਫਿਲਮ ਜਿਹੜੀ ਆ ਉਹਨਾਂ ਨੇ ਆਪ ਸਾਰੇ ਪਾਤੀ ਦਲਜੀਤ ਨੇ ਜਦੋਂ ਇਹ ਕਹਿਤਾ ਦੇਖੋ ਨਾ ਉਹਦੇ ਵਿੱਚ ਹੀ ਮੁਸ਼ਕ ਆਉਂਦਾ ਹੈ ਵੀ ਇਹਦੇ ਵਿੱਚ ਕੋਈ ਗੜਬੜ ਆ ਵੀ ਉਹਨੇ ਕਿਹਾ ਵੀ 2-3 ਦਿਨ ਇਹ ਫਿਲਮ ਰਹੂਗੀ ਉਦੋਂ ਬਾਅਦ ਇਹ ਫਿਲਮ ਹਟ ਜਾਏਗੀ ਜੇ ਸਰਕਾਰਾਂ ਨੇ ਹਟਾਉਣੀ ਹੁੰਦੀ ਹੈ ਸਰ ਫਿਲਮ ਸਰਕਾਰ ਤਾਂ ਇੱਕ ਪਹਿਲਾਂ ਨਹੀਂ ਚੱਲਣ ਦੇ ਰਹੀ ਸੀ ਜਿਵੇਂ ਕਹਿ ਰਹੇ ਹੋ ਇੱਕ ਮਿੰਟ ਨਾ ਚੱਲਣ ਦਿੰਦੀ ਦਲਜੀਤ ਦਸਾਂਝ ਤੇ ਉਹਨੇ ਤਾਂ ਆਪਣਾ ਪੈਸਾ ਬਣਾਉਣਾ ਸੀ ਉਹਦੇ ਕਰਕੇ ਉਹ ਲੱਗਿਆ ਹੋਇਆ ਸੀ ਜਦੋਂ ਉਹਨਾਂ ਦਾ ਬਣ ਗਿਆ ਉਹਨਾਂ ਨੇ ਜਦੀ ਪਿਕਚਰ ਮੇਰੀ ਬੇਨਤੀ ਜੀ ਗੱਲ ਆ ਜਿਹੜਾ ਓ ਟੀ ਟੀ ਆ ਉਹ ਕੀ ਆ ਉਹਦਾ ਤੁਹਾਨੂੰ ਵੱਧ ਪਤਾ ਨਾ ਓਵਰ ਦਾ ਟੋਪ ਉਹਨੂੰ ਕੀ ਕਹਿੰਦੇ ਓਵਰ ਦਾ ਟੋਪ ਉਹ ਸਭ ਤੋਂ ਟੋਪ ਆ ਉਹਦੇ ਕਿਸੇ ਦਾ ਕੰਟਰੋਲ ਨਹੀਂ ਗਾ ਉਹ ਜਦੋਂ ਵੀ ਖੇਡ ਸਕਦੇ ਆ ਜਦ ਮਰਜ਼ੀ ਪਾ ਦੇਣ ਲੈ ਅੱਜ ਉਹਨਾਂ ਨੇ ਹਟਾਈ ਅੱਜ ਫੇਰ ਪਾ ਦੇਣ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ
0: That is a controversy that isn't dying down anytime soon in spite of the fact that the film itself has been taken off the OTT platform Z5. It's time for a break. On the other side, Iran claims 10 to 11 enemy projectiles have targeted Quaisham Island and explosions were reported in Bandar Abbas. Iran also claims that it US bases in Jordan, Kuwait, Qatar and Bahrain massively. Israeli attacks continue in Lebanon.